91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਤੋਂ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਤੋਂ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

0: किन जी तुहदा स्वागत है जी रेडियो गुंजन धर्मशाला च।
1: हाँ जी,
0: जी तुह कुथु ते बोला दी कने तुहदा ना क्या है जी?
1: मेरा सानू है नाम जी, और साईं से बोला दे।
0: जी सानू जी रसाई ते बोला दे।
1: हाँ जी,
0: जी तो सानू जी तुहां क्या कर दे, क्या काम कार तुहां छेड़िया?
1: काम कार तो कुछ नहीं, मुन मेरी गुआली करा दे।
0: जी अच्छा, हाँ घरे दे काम जिड़ा न से कदी खत्म नहीं होंदे ना जी।
1: हाँ जी,
0: जी तो सानू जी आज तुहां कुंदिया गीत सुनना पसंद करगी। हेलो
1: हाँ जी,
0: जी, कुंडिया गीत सुनना पसंद कर गए तो? हाँ
2: हेलो
0: हेलो। हाँ जी
2: हेलो,
0: नमस्ते
2: हाँ
0: जी।
2: ना दे रेंट बोला दे ना,
0: जी कुंडिया गीत सुनना जी तो? हाँ
2: करनाल राणा का सुनाई नहीं हो, कैसा लगा गोरी पहाड़ी का सुना?
0: जी जरूर जी, ये गीत तो हाँ तक पहुंचा दें जी, जुड़ने वास्ते बड़ा बड़ा धन्यवाद जी तो हाँ दा।
2: ठीक है जी,
0: जी। ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਸ਼ੋ ਤੋਂ ਅੱਜ ਹਾਂ ਕਾਰਜਕ੍ਰਮ 'ਚ ਗੱਲਬਾਤ ਧਰਮਸ਼ਾਲਾ ਤਸ਼ੋ ਤੋਂ ਅੱਜ ਹਾਂ ਕਾਰਜਕ੍ਰਮ 'ਚ ਗੱਲਬਾਤ ਕਰਨੀ ਹੈ। ਹੁਣ ਤੁਹਾਂ ਸੋਚਿਆ ਦੇ ਹੋਣੀ ਨੇ ਕਿ ਅੱਜ ਕਿਆ ਜਿਹੜਾ ਗੱਲਬਾਤ ਹੈ ਇਸ ਕਾਰਜਕ੍ਰਮ 'ਚ ਹੋਣੀ ਹੈ, ਕਨੇ ਤੁਹਾਂ ਵੀ ਇਸ ਕਾਰਜਕ੍ਰਮ ਦੇ ਸਫ਼ਰ ਕਰਨੇ ਜੁੜਨੇ ਤਾਂ ਗੱਲਬਾਤ ਅਹਾਂ ਕਰਨੀ ਹੈ ਦੋਸਤੀ ਦੀ, ਕਿ ਦੋਸਤੀ ਦਾ ਜਿਹੜਾ ਰਿਸ਼ਤਾ ਹੈ ਸਿਆਹਾਂ ਦੇ ਜੀਵਨ 'ਚ ਕਿਤਨਾ ਮਹੱਤਵ ਰੱਖਦਾ ਹੈ, ਕਿਉਂਕਿ ਦੋਸਤੀ ਦਾ ਜਿਹੜਾ ਚੁਣਾਵ ਹੈ ਨਾ ਸਿਆਹ ਖੁਦ ਹੀ ਕਰਦੇ ਨੇ। ਤਾਂ ਜ਼ਰੂਰ ਤੁਸੀਂ ਵੀ ਇਸ ਕਾਰਜਕ੍ਰਮ 'ਚ ਗੱਲਬਾਤ ਜਿਹੜਾ ਹੈ ਜ਼ਰੂਰ ਕਰੀ ਸਕਦੇ, ਕਨੇ ਆਪਣੀਆਂ ਜਿਹੜਾ ਫਰਮਾਇਸ਼ਾਂ ਨੇ ਸਭੀ ਜ਼ਰੂਰ ਸੁਣੀ ਸਕਦੇ। ਤਾਂ ਇਸੀ ਕਨੇ ਆਹ ਆਪਣੇ ਕਾਰਜਕ੍ਰਮ ਦਾ ਜਿਹੜਾ ਆਗਾਜ਼ ਹੈ ਸੇ ਕਰੀ ਤੇ ਹੈ, ਕਨੇ ਹੁਣ ਫਰਮਾਇਸ਼ਾਂ ਦਾ ਜਿਹੜਾ ਦੌਰ ਹੈ ਸੇ ਪੂਰਾ ਕਰਦੇ ਨੇ। ਤੁਸੀਂ ਸਾਰੇ ਜੋ ਲੈ ਕਰ ਚੱਲਦੇ ਨੇ ਫਰਮਾਇਸ਼ ਦੀ ਔਰ ਸੁਣਦੇ ਨਹੀਂ ਸਾ ਪਿਆਰੀ ਦੀ ਆ ਫਰਮਾਇਸ਼ਾਂ ਚੋ, ਤੁਸੀਂ ਸਾਰੇ ਵੀ ਇੰਜੋਏ ਕਰਾਂ।

ਚਲੂ ਆਇਓ। ਕੋਈ ਕੰਮਕਾਰ ਹੁੰਦਾ ਹੈ ਜਾਂ ਕੰਮਕਾਰਾਂ ਹਨ ਜੋ ਚੱਲੇ ਹੁੰਦੇ ਨੇ, ਤਾਂ ਕੁਥੀ ਨਾ ਕੁਥੀ ਹਾਂ ਪੇੜਾਂ ਜੋ ਵੀ ਢੂੰਡਦੇ ਨੇ, ਪੇੜਾਂ ਦੀ ਜਿਹੜਾ ਛਾਂ ਹੋਵੇ ਸਭ ਵੀ ਢੂੰਡਦੇ ਨੇ। ਕਹਿੰਦੇ ਇਸੀ ਕਰਨੇ ਪੇੜਾਂ 'ਤੇ ਇੱਕ ਗੱਲ ਯਾਦ ਆਈ ਕਿ ਉਰਾਂ ਦਾ ਜਿਹੜਾ ਕੰਮ ਹੈ ਸਭ ਵੀ ਪਿਆ। ਕਹਿੰਦੇ ਇਸੀ ਕਰਨੇ ਜੰਮਣੂਆਂ ਦਾ ਜਿਹੜਾ ਸੀਜ਼ਨ ਹੈ ਸਭ ਵੀ ਜ਼ਰੂਰ ਚੱਲਿਆ। ਕਹਿੰਦੇ ਕੁਥੀ ਨਾ ਕੁਥੀ ਹਾਲੀ ਜੰਮਣੂ ਕੱਚੇ ਨੇ, ਪਰ ਜਿਹੜਾ ਕਠਮਣੂ ਹਨ ਸਹਿ ਜ਼ਰੂਰ ਪੱਕੀ ਹੋ। ਕਹਿੰਦੇ ਤੁਸਾਂ ਉਰੇ ਲਗਾਉਂਦੇ ਲਗਾਉਂਦੇ ਤਾਂ ਨੌਵਾਂ ਜਿਹੜਾ ਹੈ ਸਹਿ ਜ਼ਰੂਰ ਲਗਾਈ ਲਿਆਉਣਾ ਕਠਮਣੂਆਂ ਦਾ, ਕਿਉਂਕਿ ਸਹਿ ਜਿਹੜਾ ਕਠਮਣੂ ਹਨ ਸਹਿ ਜ਼ਰੂਰ ਪੱਕੀ ਹੋ ਨਾ। ਕਹਿੰਦੇ ਆਹਾਂ ਤਾਂ ਜ਼ਰੂਰ ਲਗਾਈ ਲਿਆ। ਕਹਿੰਦੇ ਤੁਸਾਂ ਜੋ ਵੀ ਜ਼ਰੂਰ ਯਾਦ ਆਈ ਆਉਣਾ ਕਿ ਨਹੀਂ, ਕੁਛ ਨਾ ਕੁਛ ਥੋੜ੍ਹਾ ਜਿਹਾ ਮਸਤੀ ਭਰੇ ਪਲ ਅਗਰ ਆਹਾਂ ਇੰਜੋਏ ਕਰਦੇ ਨਾ, ਕਿਉਂਕਿ ਚਲੋ ਕੰਮ ਕਰਨਾ ਵੀ ਜ਼ਰੂਰੀ ਹੈ, ਪਰ ਕੰਮ ਦੇ ਕੰਨੇ ਕੰਨੇ ਆਹਾਂ ਜੋ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਕਹਿੰਦੇ ਇਸੀ ਕਰਨੇ ਆਹਾਂ ਅੱਜ ਆਹਾਂ ਕਾਰਿਕ੍ਰਮ 'ਚ ਗੱਲਬਾਤ ਕਰਾ ਦੇ ਨਾ। ਕਾਰਿਕ੍ਰਮ 'ਚ ਆਹਾਂ ਜਿਹੜਾ ਗੱਲਬਾਤ ਕਰਾ ਦੇ ਨਾ, ਸੇ ਕਰਾ ਦੇ ਨਾ ਦੋਸਤੀ। ਦੋਸਤੀ ਦਾ ਆਹਾਂ ਦੇ ਜੀਵਨ 'ਚ ਕਿਆ ਮਹੱਤਵ ਹੈ? ਦੋਸਤੀ ਜਿਹੜਾ ਹੈ ਸੇ ਆਹਾਂ ਦੀ ਜ਼ਿੰਦਗੀ 'ਚ ਬੜੀ ਅਹਿਮ ਭੂਮਿਕਾ ਅਦਾ ਕਰਦੀ ਹੈ। ਪਰ ਅੱਜ ਕਣੇ ਦੌਰ ਦੀ ਆਹਾਂ ਗੱਲ ਕਰੀਏ ਤਾਂ ਹਰ ਕੋਈ ਆਪਣੇ ਆਪਣੇ ਜੀਵਨ 'ਚ ਇਤਨਾ ਜ਼ਿਆਦਾ ਬਿਜ਼ੀ ਹੈ ਕਿ ਆਹਾਂ ਆਪਣੇ ਦੋਸਤਾਂ ਵਾਸਤੇ ਵੀ ਸਮੇਂ ਨਹੀਂ ਹੈ। ਕਹਿੰਦੇ ਸੇ ਪਿਆਰ ਭਾਵਨਾ ਜਿਹੜੇ ਸੇ ਬਿਲਕੁਲ ਖਤਮ ਹੈ। ਪਹਿਲੇ ਹੁੰਦਾ ਥਾ ਕਿ ਜ਼ਿਆਦਾਤਰ ਗਾਉਣ ਦੀ ਗੱਲ ਕਰੀਏ ਤਾਂ ਗਾਉਣ ਦਾ ਜਿਹੜਾ ਰਹਿਣ ਸਹਿਣ ਹੈ ਸੇ ਬੜਾ ਪਿਆਰਾ ਹੈ। ਕੁਥੀ ਨਾ ਕੁਥੀ ਸੇ ਆਹਾਂ ਜੋ ਆਪਣੀਆਂ ਯਾਦਾਂ ਜਾਂ ਆਪਣੇ ਬਚਪਨ ਦੀ ਔਰ ਲੈ ਕਰੀ ਜਾਂਦਾ ਹੈ। ਸਕੂਲ ਦੀ ਮਸਤੀ ਜਿੰਨਾ ਬਰਸਾਤ ਦਾ ਮੌਸਮ ਚੱਲਿਆ ਹੈ ਤਾਂ ਕੁਥੀ ਨਾ ਕੁਥੀ ਸਕੂਲ 'ਚ ਵੀ ਮਸਤੀ। ਕਹਿੰਦੇ ਪਾਣੀ ਪੀਣ ਦੇ ਬਹਾਨੇ ਜਿਹੜੇ ਸੀ ਆਹਾਂ ਇਹ ਬਹਾਨਾ ਮਾਰਦੇ ਥੇ ਕਿ ਪਾਣੀ ਪੀਣਾ ਜਾਣਾ ਹੈ, ਤਾਂ ਥੋੜ੍ਹਾ ਜਿਹਾ ਆਹਾਂ ਪਾਣੀ ਪੀ ਕਰੀ ਵੀ ਆਉਂਦੇ ਥੇ। ਕਹਿੰਦੇ ਥੋੜ੍ਹੀ ਦੇਰ ਮੌਜ ਮਸਤੀ ਜਿਹੜੇ ਸਭ ਵੀ ਕਰੀ ਆਉਂਦੇ ਥੇ। ਤਾਂ ਤੁਹਾਂ ਜੋ ਵੀ ਯਾਦ ਜ਼ਰੂਰ ਆਈ ਹੋਣੀ ਨੇ ਆਪਣੇ ਆਪਣੇ ਪਲ, ਕਹਿੰਦੇ ਆਪਣੇ ਆਪਣੇ ਯਾਰ ਦੋਸਤ ਜਿਨ੍ਹਾਂ ਜਿਨ੍ਹਾਂ ਆਪਣੀ ਜ਼ਿੰਦਗੀ 'ਚ ਅੱਗੇ ਵੱਧਦੇ ਜਾਂਦੇ ਨੇ, ਤਿੰਨਾਂ ਤਿੰਨਾਂ ਆਹ ਆਪਣੀ ਦੋਸਤੀ 'ਤੇ ਵੀ ਥੋੜ੍ਹਾ ਦੂਰ ਹੋ ਜਾਂਦੇ ਨੇ। ਪਰ ਕਈ ਵਾਰ ਹੁੰਦਾ ਨਾ ਕਿ ਅਗਰ ਆਹ ਦੋਸਤੀ ਅੱਛੇ ਨੇ ਨਿਭਾਉਂਦੇ ਨੇ ਤਾਂ ਸਹਿ ਦੋਸਤੀ ਅੱਛੇ ਨੇ ਹੀ ਨਿਭਦੀ ਹੈ। ਕਹਿੰਦੇ ਅਗਰ ਆਹ ਵਿੱਚ ਪਰ ਆਪਣੀ ਦੋਸਤੀ ਛੱਡੀਂਦੇ ਨੇ ਤਾਂ ਸਹਿ ਦੋਸਤੀ ਜਿਹੜੀ ਹੈ ਸਹਿ ਛੁੱਟ ਜਾਂਦੀ ਹੈ। ਤਾਂ ਅੱਜ ਕਣੀ ਦੌਰ ਦੀ ਇਹੀ ਸੱਚਾਈ ਹੈ ਕਿ ਆਹਾਂ ਰਿਸ਼ਤਿਆਂ ਜੋ ਅਹਿਮੀਅਤ ਨਹੀਂ ਦਿੰਦੇ ਨੇ, ਰਿਸ਼ਤਿਆਂ ਜੋ ਸਮੇਂ ਨਹੀਂ ਦਿੰਦੇ ਨੇ, ਸਿਰਫ ਆਪਣਾ ਹੀ ਫਾਇਦਾ ਜਿਹੜਾ ਹੈ ਸਹਿ ਦਿਖਦੇ ਨੇ। ਤਾਂ ਸ਼ੋ ਤੋਂ ਆਪਣਾ ਫਾਇਦਾ ਜਿਹੜਾ ਹੈ ਸਹਿ ਨਹੀਂ ਦਿਖਣਾ ਹੈ। ਕਹਿੰਦੇ ਆਹਾਂ ਤੋਂ ਜੋ ਫਿਰੀ ਅਤੇ ਗੀਤ ਸੰਗੀਤ ਦੀ ਔਰ ਲੈ ਕਰੀ ਚੱਲਦੇ ਨੇ, ਕਿਉਂਕਿ ਤੁਹਾਂ ਜੋ ਵੀ ਇੰਤਜ਼ਾਰ ਰਹਿੰਦਾ ਹੈ ਕਿ ਅਗਲੀਆਂ ਜਿਹੜਾ ਫਰਮਾਇਸ਼ ਹਨ ਸਹਿ ਜ਼ਰੂਰ ਤੁਹਾਂ ਤੱਕ ਪਹੁੰਚਾਉਣ, ਤਾਂ ਜ਼ਰੂਰ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ। ਕਹਿੰਦੇ ਤੁਹਾਂ ਸਾਰੇ ਹੀ ਇੰਜੋਏ ਵੀ ਕਰਨੀ ਹੈ। ਕਹਿੰਦੇ ਇੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ। ਤਾਂ ਇਸੀ ਕਰਨਾ ਇਹ ਗੀਤ ਤੁਹਾਂ ਤੱਕ ਪਹੁੰਚਾ ਦੇਣ, ਤੁਹਾਂ ਸਾਰੇ ਇਸ ਗੀਤ 'ਚੋਂ ਜ਼ਰੂਰ ਇੰਜੋਏ ਕਰਾਂ।